ਸਾਦੀ ਖੁਨੋ ਵੀ ਕਿਆ ਨਹੀਂ ਨੂੰ ਮਸੀਂ ਖੂ ਯਾ ਕੈ ਰੰਗ ਲਬ ਮਤਮ ਈ ਬੁ ਧਉ ਮੈ ਰੰਗ ਧਾਂਗ ਜਿੰ ਕੋਈ ਰੇ ਲਾਈ ਮ ਛਾਨੋ ਬੀ ਮ ਕੋਈ ਰੇ ਲੈ ਮ ਪਾਨ ਭਵੀ ਨ ਪਾਨ ਭਰੀ ਬਲਮ ਦਮ ਚਾਉ ਬ ਕੋਈ ਰੇ ਨਿੰਧਉ ਬਾ ਸਾਂਗ ਬ ਕੋਈ ਰੇ ਨਿੰਧਉ ਬਾ ਚਾਉ ਬ ਸੁ

ਸੰਦੇ ਨੂੰ ਮੰਗਾ ਲੀ ਵੰਗਾ ਲੀ ਹੈਦਨ ਪੂਤਾ ਬਸੀਲਾ ਦੀ ਸੇਲਾ ਸਾਦੀ ਕਨਾ ਨੂੰ ਪੁੰਬੀ ਕਨਾ ਨੂੰ ਹੈਰਬ ਮਤਮ ਸੇਲਾ ਕਨਾ ਉਇਰਮ ਦੀ ਪੁੰਬੀ ਕਨਾ ਉਇਰਮ ਦਰੀ ਮੋਇਰਾਂ ਥੋਂਬੁ ਹਨਬਗੀ ਮਮੂਮ ਲੋਈ ਤਾਰਾ ਵਾਲਹੁ ਥੇਂਗਬਨ ਮਰਮ ਉਇਰੀ ਰੰਗਾ ਮਪਨ ਪੰਧੌਗੀ ਚਿਰਾਉ ਸੇ ਥੇਂਗੀ ਬਦਗੀ ਪੁੰਬੀ ਸੇਲਾ ਉਇਨ ਲੰਗੁਨ ਕੀ ਬੀ ਸੇਲਾ ਨੀ

0: गीत मथंग मथंग ताबी रे।
1: ये सामाजिक सुरक्षा अटल पेंशन योजना मोदी जी का संकल्प।
2: योजना उन नौजवानों के लिए है ताकि आप जब 60 साल के होंगे आपको कभी किसी के सहारे की जरूरत न पड़े, आप अपना बुढ़ापा भी गौरव के साथ बिता सको।
1: अब तक इस योजना से 9 करोड़ 50 लाख से अधिक लाभार्थी जुड़ चुके हैं। अगर आप भी 18 से 40 साल की उम्र के हैं तो मासिक अटल पेंशन सहित योजना के 3 गारंटीड फायदों की जानकारी के लिए अपनी बैंक शाखा से संपर्क करें।
0: आकाशवाणी इम्फाल हौजिक चैनल असीद मखाताना चथजरकदब थौरम सिंगी दमक पूर्णिमा दा खुशी नजरी
3: थागचरी गोलमई थाइथिलु थौरम लानथुकतुना तहनजरीब असी आकाशवाणी इम्फाल गी संगाई चैनल दगिनी ताबिरी बपुमनमकपु तरामनो ओक्चरी खुरुमजरी थौरम मखा चथजरकप ओइना संगाई चैनल द हौजिक लानथुकजरी जिंगु थांगजिंग वुमेन्स कल्चरल एसोसिएशन ना सानाबा रेडियो लीला हाउबकोनु ताबिरसी।
4: ปลิมชะปิเจมาลมวยรังนิงทอกิอังหัมบะชิงนะปิกลิบะนะดูนิงทอนอกปวาโบลุยบิจิงดอนตะปุคัลละกะลุยบิซินเกเกมวยรังนิงทอกิมายอกตะอิเซลลิปานะกะรัมนะเลปกะนีดูนิงทออิเจมาลนะฮอกไลตระบะดีขอยอลสะไกยะเซมุดครกะนี
5: อีพวากิยัยบิกันดะบะยาดะบะนีเนยดูนิงโตปะลิมชะปิเจมาลนะดูนิงโทนอกปวาโบปุยไรไกดะเซลกะยัยบิทวายหิงกะนิยาวานะปาวตักปิยูดิเจมาลทิลละกะนุยดูนิงโตมารัมนะลัมเลนมะไดมาลัมเลนลอกตักปาดกิพุมดีกะบงมะรักตะยัยบิทวายหิงนะนะบะซังจะพัมบูลอรุโรโกเจมาล
4: ฮันดะกิมาปอกลางโอลละสิดิจังบีลารักเซตปะกุมมิเซมกะเซนอกคันตัมครบอยทิลละกะนูเนดูนิงโตปะลิมชะปิเจมาลนะดูนิงโตนอปาดิลัมเลนลุกตักปังครกิเลบิฮอรุโกเจมาลซิมิลายระบะเจมาลเซเซฮิดูนิงโตซะเรอีพีมะโยมะเซตะราซักกุยาวบะนิ
5: โอ้ครอโคยเซมกิลายระบะเซมาลเลบิฮอรุโกเซมาลเลบิฮอรุโกนอปาคุมโดยเจเฮ้ยบะดาวทางเจนกวยเลไลซิงุนังกินองดา

0: ਕਰੀ ਹੋ ਵੀ ਗੁੰਬਲ ਲਈ ਵੀ ਥੰਬੀ
1: ਇਹ ਹੋ ਵੀ ਜੇ ਫੁੱਟਬਾਲ ਸਾਨਾ ਵਾ ਪਾਵੇਂ ਫੁੱਟਬਾਲ ਸਾਨਾ ਦੇ ਦੀ ਦਮ ਐਕਟੀਵਿਟੀ ਫਿਜ਼ੀਕਲ ਐਕਟੀਵਿਟੀ ਸੋ ਦੇ ਦੀ ਕੋਈ ਬੱਚਾ ਪੁਗਤ ਪਾ ਟ੍ਰੈਵਲਿੰਗ ਸਿਨ ਚਿੰਗ ਵਾ ਦਮ ਘਰ ਪਾਮ ਦੇ ਹੋ ਵੀ
2: ਗੀਤਿਕਾ ਨਸਾਈ ਸੁ ਇਨ ਪੰਜਾ ਕੀ ਬਦੁਨੀ ਹੋ ਜੇ ਕੀ ਮਤਮ ਦੇ ਦੀ ਸੋਸ਼ਲ ਇੰਗੇਜਮੈਂਟ ਸੋਸ਼ਲ ਮੀਡੀਆ ਆ ਸਦੇ ਇਨ ਲੁਪਸ਼ਨ ਕੀ ਬਦੇ ਕੀ ਅਖੋਈ ਕੀ ਫਿਜ਼ੀਕਲ ਐਕਟੀਵਿਟੀ ਜੀ ਅਮਦੀ ਸੋਸ਼ਲ ਇੰਟਰੈਕਸ਼ਨ ਸੇ ਅਦੁ ਕੀ ਮਤ ਯਾਮਨ ਨਾਥੈ ਰਕਪ ਅਮ ਖਕਸੁ ਓਇਰਕਪ ਕੀ ਮਮੀ ਤਾਬ ਉਜ਼ਰੀਬਾ ਅਦੁਨਾ ਮਰੁਬ ਨਾ ਥੰਬੀਰੇ ਬੋ ਵਖਲ ਲੋਨ ਸਿਨ ਅਖੋਈ ਕੀ ਨਹਾ ਸਿੰਘ ਸਿਦਾ ਹੇਨ ਵਖਲ ਲੋਕ ਸਿੰਘ ਓਇਬਦ ਮਤਿੰਗ ਪਾਂਗਦਰਾ ਹਾਇਬ ਕੀ ਥਾਜਬ ਅਸੀਜੁ ਅਖੋਈ ਦੇ ਲੋਇਨ ਜੇ ਮਖਾ ਤਾਰਕ ਪਸੀਦੀ ਮਰੁਬ ਨਾ ਅਖੋਈ ਕੀ ਨਸੀ ਕੀ ਨਹਾ ਸਿੰਘ ਸਿਦਾ ਕਰੀ ਪੌਜਲ ਪੀਬੀਨਿੰਗ ਹਾਇਬਸੇ ਮਸੀ ਕੀ ਖੰਗਦੋਕਨਬਗਿ ਤੰਜਾਮ ਖਕਲੋਮਿਨਰਸੇ ਮਰੁਬ ਕਰੀ ਪੌਜਲ ਪੀਬੀਨਿੰਗਬਗਿ
1: ਹੁਜਿਕਿ ਯੁਤ ਥਮਜਨਿੰਗ ਬ ਪੌਜਲ ਲਾਇਬਤੀ ਜਿਕਾਂ ਜੇ ਅਦੁਕਿ ਮਤੇ ਸੁਬਯੋ ਨਿਸਾਜੇ ਫਜਨ ਸਿਜਨਰੇਗੋ ਅਸੀ ਕਰਾ ਸਿਜਨਦਨਬ ਤੌਦਨਬ ਅਇਨ ਥਮਜਨਿੰਗ
2: ਨੋਟਬੁਕ ਪਾਇਦੁਨ ਲੈਰਿਬ ਮਰੁਬ ਅਮਾ ਅਖੋਇਨਾ ਕਾਚਿਨ ਥੰਗਬਸੇ ਦੇ ਉਸੇਗੀ ਤਿਕਾ ਮਰੁਬਸੇ ਕੀ ਮਨਾਕ ਤਜੰਗਸਿਲਗਾ ਵਾਰੀ ਵਤਾਈ ਸਾਨਬਗਿ ਮਿਤਕਬ ਅਮ ਖਕਲੋਮਿਨਸੇ ਮਰੁਬ ਕੀ ਮਿੰਗ ਲੈਫਮ ਗਹਾਨ ਥੰਬਿਓ ਅਦੁਗਾ ਮਰੁਬ ਨਾ ਮਫਮ ਮਸੇ ਦੇ ਕਰੀ ਕੋਰਸ ਤੰਬਿਰਿਬਨੋ ਹਾਇਬਨ ਚਿੰਗਬ ਮਸੇਸੁ ਖੰਗਜੇਨਬਗਿ ਤੰਜਾਮ ਖਕਲੋਜੇਗੀ ਮਰੁਬ
3: ਏ ਗੇਮਿੰਗ ਅਭਰੁਨਿਲ ਦਾਸ ਕਵੀ ਕੋਲਕਾਤਾ ਦਾਗਿਨੇ ਇਹਾ ਪੋਸਟ ਗ੍ਰੈਜੁਏਟ ਡਿਪਲੋਮਾ ਇਨ ਕ੍ਰਾਈਮ ਸੀਨ ਮੈਨੇਜਮੈਂਟ ਤੰਜਬਨੇ
0: ਅਸੀ ਖੋਈ ਕੀ ਥੋਰਮ ਸਿਦਾ ਮਰੁਬ ਨਾ ਨਹਾ ਸਿੰਘ ਦਾ ਹੈ ਬਤਾਰੇ ਕਰੀ ਕਰਮ ਬਾ ਵਫਮ ਥੰਬੀਨਿੰਗ
3: ਮਾਇਮ ਸੁ ਲਾਇਰਿਕ ਲੈਸੁ ਹੈਨਾ ਤੰਦੁਨਾ ਹੁਨਾਈ ਸਿਦਾ ਕਨਾਬਾ ਪਿਨਾਬਾ ਹੋਤਾ ਮਿਨਾਸ਼ਿ
2: ਗੇਤੇ ਕਾਂਗ ਸਾਇਦਗੀ ਮਰੁ ਮਪਾਂਗ ਸਿੰਘ ਸੇ ਕੋਈਨ ਚੰਗਸਿ ਲਗਾ ਵਾਰੀ ਵਤਾਈ ਸਾਨਬਗੀ ਤੰਜਾ ਅਮਮਮ ਸੁਮ ਲੌਰਗ ਲਾਕ ਪਸਿਦਾ ਮਥੰਗ ਮਥੰਗ ਮਤਮਗੀ ਖੋਂਗਲੈਨ ਕਨਾਬ ਸੁ ਗਾਇ ਦੇ ਹੈ ਬਦੁਨਿ ਗੇਤਿਕਾ ਲੋਸ਼ਲਕਪਗੀ ਤੰਜਾ ਨਾ ਨਕਸ਼ਲਕ ਪਸਿਦਾ ਮਰੁ ਅਮ ਖਕਸੁ ਗਾਇ ਹੋਰਬ ਮਾਲੇ ਕੋਈਨ ਵਾਰੀ ਵਤਾਈ ਸਾਬਨਬਗੀ ਤੰਜਾ ਲੌਦ੍ਰਿਬ ਸੇ ਹੁਜਿ ਫੌਬਦਾ ਮਰੁ ਸੇਗੀ ਮਨਾਕ ਤਸੁ ਸੰਗਸਿ ਲਗਾ ਕਰੀ ਕਰਮ ਬਪੌਦਮ ਲੈਬਨ ਹਬਦੋ ਖੰਗਮਿਨ ਨਬਗੀ ਤੰਜਾ ਅਮ ਖਕਲੋਮਿਨਸੇ ਵਹੰਗ ਸਿਦੀਗੀ ਤਿਕਾ
0: ਮਰੁਬ ਕੀ ਮਿੰਗ ਲਾਈਫ ਹਾਇਬੀਓ ਅਦੁਗ ਕਰੀ ਕੋਰਸ ਤੰਬੀਰੀ ਥੰਬੀਓ
4: ਆਈ ਮਿੰਗ ਫੁੱਲ ਨੇਮ ਦ ਕਾਮੈ ਲੰਚਾ ਫੋਕੋਵੇ ਲਾਈਫਮ ਨ ਵਨੇਮ ਦਗੇਨੇ ਅੰਦੁਗ ਪੀਜੀ ਡਿਪਲੋਮਾ ਕ੍ਰਾਈਮ ਸੀਨ ਮੈਨੇਜਮੈਂਟ ਦ ਆਈ ਸੀ ਦ ਤੰਬਨੇ
2: ਮਰੁਬ ਨ ਮਫਮ ਸੇ ਦ ਤੰਬੀਰਕ ਪਸੇ ਕਰੀ ਵਖਲ ਨੋ ਖੱਲਗ ਕਰੀ ਨੇ ਇਥਿਲ ਪੀਰਗ ਦੀ ਤੰਬੀਰਕ ਪਨੋ ਅਦੁਗ ਮਰੁਬ ਕੀ ਤੁੰਗੀ ਪੁੰਸੀ ਦ ਕਰੀ ਓਇਬਗੀ ਅਪਾਮਬਗ ਦੀ ਲੈਬੀਬਗ
4: ਆਈ ਗੀ ਸੀ ਇਨਸਪੀਰੇਸ਼ਨ ਜੇ ਆਈ ਗੀ ਸੇਂਗ ਨ ਹਰਬਦ ਆਈ ਗੀ ਮਾਮਨਾ ਅਸੀਂ ਲਮ ਜੇ ਤਾਕ ਪੀਬ ਅਨੰਗ ਸਿਦਾ ਚਲੋ ਅਸੀਂ ਚੱਲਗਾ ਮਾਗੀ ਫੋਰੈਂਸਿਕ ਸਾਇੰਸ ਕੀ ਸੀ ਕਾਣਬ ਲੈਬਨੇ ਹਾਇਨ ਅਇਗੋਨਾ ਤੰਬੀਏ ਮਾਨਾ ਤੰਬੀਬ ਮਤੰਦ ਅਇਨਸੁ ਚੰਗਗਾ ਸੀ ਕੋਲੇਜਦਾ ਚੰਗ ਹਾਂਗੇ ਸਰ ਮਯਾਮਦ ਸਰਨਸੁ ਲਾਇਨਦੋ ਤਾਕ ਪੀਰੇ ਅਦੁਦਗੀ ਅਇਸੁ ਸੀ ਤੰਬਨ ਫਗਨੇ ਅਇਗਿ ਫਿਊਚਰ ਲਾਕ ਮਤੰਦ ਆਪਸ਼ਨ ਬੁਦਿ ਮਯਾਮਨ ਲੈਖਰੇ ਹਾਇਸੁ ਅਸੀਂ ਆਪਸ਼ਨ ਸਿਨ ਅਇਗਿ ਅਪੋਰਚੁਨਿਟੀ ਓਇਗਨੀ ਹਾਇਨ ਖਨਮਗੇ ਅਇਸਿਦ ਤੰਬਨੇ ਫਿਊਚਰਦਿ ਅਇਸੇ ਸਮਨ ਹਾਇਬਦ ਸੀਜਲ ਗੁੰਬ ਟ੍ਰਾਈ ਤਰਗ ਸੀ ਬੀ ਆਈ ਗੁੰਬਦਸੁ ਚੰਗਨਿੰਗੇ ਲੈਬੁਦਿ ਯਾਮਨ ਲੈਏ ਅਦੁ ਅਇਸੁ ਆਪਸ਼ਨ ਮਸੇਦਿ ਅਇਗਿ ਅਪਾਮਬ ਹਾਇਬਦਿ ਅਤੈਗਿਸੁ ਲੈਬਦਿ ਲੈਏ ਹਾਇਗ ਤੌਬਦਿ ਨੰਦਬ ਹਾਇਤਾਰੇ ਹੌਜਿਕ ਮਤੰਦਿ ਕੰਪਟੀਟਿਵ ਫੀ ਯਾਮਨ ਟਫ ਓਇਗ੍ਰੇ ಅದು ಅಸು ಮಸಿಂಗಮದರ ಕಸು ಅಸೋಮಲೋಮ್ ಡಿಪ್ಲೋಮಾ ದಾ ಚಲಗ ಮಿ ಇಸೆ ಕಮೈನ ಓಯಿಸಿಗೆ ಹೈಬಗೆ ಲೈನ್ ದಾ ಚಂಜರಪನೆ
0: ಯಮ್ನ ಅಚೌಪ ಅಮಸು ಎಮ್ ತೌವಿರಿ ಹೈನ ಥಮ್ಜಗೆ ಮರು ಅದುಗ ಮರುಪ್ನ ಖಂಜರಿ ದುಮಕ್ ತುಂಗೋ ಅಬಿಯು ಹೈನ ಅಖೈಗೆ ಮೈಕೈದಗೆ ಸೊ ಹೈಸರಿ ಲೋಶಲ್ ಲಕ್ಪಿಸ್ದಾ ಮರುಕಿ ಮೈಕೈದಗೆ ಹೈಬತರೆ ಹೌಗಲಿಬ ನಹಾಸಿಂಗ್ದ ಕರಿ ವಫಮ್ ಥಂಬಿನಿಂಗ್
4: ಅವರಲಿಬ ನಹಾಸಿಂಗ್ದ ಐನ ಹೈನಿಂಗ್ಬದಿ ಅಹನ್ಸಿಂಗಿ ಪೌರೌದಸು ಲೈಯೆ ನಹೈ ತಮ್ಸಿನ್ಬದ ನಕೋಯಿ ಮಾಂಗ್ಜಬ ಲೈತೆ ಹೈನ ಅದು ಅಖೋನ ಹೋನಬ ಕನ್ಸಿ ನಹಾಸಿಂಗ್ದ ಹೈನಿಂಗ್ಬದಿ ನಿಂಗ್ಹನ್ನದಬ ಪುನ್ಸಿದ ಮೈಥಿರೆ ಹಾಯ್ನ ಅಮುಕ ಹನ್ನ ಹಂದದಬಿದ ಮಾಂಗ್ನ ಸೈಖಲಗ ನಂಗ್ನ ಪಾಮ್ಲಿಬ ಪಾಂದಮ್ದು ಫಂಗ್ನಬ ಹೋನರಗ ಅಖೋಯ್ನ ಹೋನಮಿನಸಿ ಅದುಗ ಪುನ್ಸಿದ ಅಖೋಯ್ನ ಮತಮ್ಸಿ ಮಾಂಗ್ಹನ್ನದಬ ಟೈಮ್ಸಿ ಯಾಮ್ನ ಲಿಕ್ನ ಸಿಜಿನಬ ಅಮ ಫ್ಯಾಮಿಲಿಗೆ ಓಯ್ರೋ ಅಮ ಫ್ರೆಂಡ್ ಸರ್ಕಲ್ಸಿಂಗ್ಗೆ ಓಯ್ರೋ ಅದುಮಕ್ ಯಾನಬ ಮೇಂಟೆನ್ಸ್ ತೊರಗ ಸಚ್ಚಿ ಹಾಯ್ನ ಐ ಹಾನಿಗೆ
0: ಮಲೆಂಗನ್ಬ ಅಖೋಯ್ ಮಖಾ ತಾನ ಕಯಾಮದಿ ತಾನಿಂಗೆ ಅದುಗ ನಸಿ ಅಖೋಯ್ಗೆ ನ್ಯಾಷನಲ್ ಫೋರೆನ್ಸಿಕ್ ಸೈನ್ಸಸ್ ಯೂನಿವರ್ಸಿಟಿ
2: ಗೀತಿಕಾ ನಸಿ ಅಖೋಯ್ನ ಉನಜರಿಬ ಮರುಬ್ಸಿಂಗ್ಗೆ ತೊಂಗಾನ್ ತೊಂಗಾನ್ಬ ವಾಖಲ್ಲೋನ್ಸಿಂಗ್ ತಾಜಬ ಮತಂದ ಅಖೋಯ್ದ ಪುಕ್ನಿಂಗ್ದ ಅದುಕಿ ಮತಿ ಅಪೇನ್ಬಸು ಪೋಕ್ಸೈ ಅಮದಿ ನಹಾರೋಲ್ಗೆ ಖೊಂಜಲ್ ತಾಬಿರಿಬಸಿಂಗ್ದಸು ಹೇನ ಮಿತ್ ನಾಕೊಂಗ್ ಓಯ್ಬಿಗದ್ರ ಹಾಯ್ಬಗಿ ತಾಜಬಸೆ ಥಮ್ಜಬಗ ಲೋಯ್ನನ ಕೈನಯಾಥಂ ಲೋಮಿನಸೈ